ਹੁਣੇ ਕੀਰਤਨ ਗਾ ਰਹੇ ਹੋ ਤੇ ਸੁਣ ਰਹੇ ਹੋ ਅੱਜ ਜਾਣਾ ਤੇ ਉਦੋਂ ਤੁਸੀਂ ਘਰ ਚ ਨਾ ਰਹਿਮਤ ਵੇਖਣਾ ਇਹੋ ਹੀ ਰਹਿਮਤਾਂ ਥੋੜੀਆਂ ਥੋੜੀਆਂ ਇਕੱਠੀਆਂ ਹੋ ਕੇ ਬੜਾ ਸੁੱਖ ਦਿੰਦੀਆਂ ਨੇ ਬੜੀ ਕਿਰਪਾ ਦੇ ਖੁਸ਼ੀਆਂ ਮਿਲਦੀਆਂ ਨੇ ਇਹਨਾਂ ਰਹਿਮਤਾਂ ਤੋਂ ਭੋਰਾ ਭੋਰਾ ਰਹਿਮਤ ਇਕੱਠੀ ਕੀਤੀ ਜਾਂਦੀ ਹੈ ਭੋਰਾ ਭੋਰਾ ਪਾਣੀ ਤਿਲ ਤਿਲ ਤਿਲ ਤਿਲ ਕਰ ਕਰਕੇ ਐਡੇ ਐਡੇ ਵੱਡੇ ਭਾਗ ਹੋ ਜਾਂਦੇ ਨੇ ਵੱਡੇ ਭਾਗੀ ਬੰਦਾ ਬਣ ਜਾਂਦਾ ਬੂੰਦ ਬੂੰਦ ਨਾਲ ਸਮੁੰਦਰ